0: Serving the Griffith community since 1988 on 95.1 FM and streaming on the iHeartRadio and Community Radio Plus apps. Welcome to the local one, to MIA FM.
1: Hey, got time to listen.
0: Now, another hour of Griffith's widest variety of music with Bobby's Punjabi Talk Show. Hashtag part of your community.
2: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਜ਼ ਪੰਜਾਬੀ ਟਾਕ ਸ਼ੋਅ ਲੈ ਕੇ। ਅਤੇ ਅੱਜ ਦਾ ਸ਼ੋਅ ਸ਼ੁਰੂ ਕਰਦੇ ਹਾਂ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸਨੂੰ ਕਹਿਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਉਸ ਤੋਂ ਬਾਅਦ ਆਪਾਂ ਗੁਰਮਤਿ ਕਥਾ ਵਿਚਾਰ ਚਲਾਵਾਂਗੇ ਜੋ ਕਿ 8:45 ਤੱਕ ਚੱਲਣਗੇ। ਅੱਜ ਸਾਡੇ ਗੈਸਟ ਜੋ ਆਉਂਦੇ ਸੀਗੇ ਅੰਕਲ ਹਰਵੰਤ ਸਿੰਘ ਚੌਹਾਨ ਜੀ, ਉਹ ਅੱਜ ਨਹੀਂ ਆ ਰਹੇ ਥੋੜ੍ਹੀ ਜਿਹੀ ਹੈਲਥ ਇਸ਼ੂ ਕਰਕੇ, ਪਰ ਆਪਾਂ ਉਹਨਾਂ ਨਾਲ ਨੈਕਸਟ ਵੀਕ ਜ਼ਰੂਰ ਮਿਲਾਂਗੇ। ਪਰ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਇਸ ਸ਼ੋਅ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਵਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ। ਅਤੇ ਫਿਰ ਉਸ ਤੋਂ ਬਾਅਦ ਆਪਾਂ ਗੁਰਮਤਿ ਕਥਾ ਵਿਚਾਰ 8:45 ਤੱਕ ਚਲਾਵਾਂਗੇ। ਸੋ 8:45 ਤੋਂ ਤੁਹਾਡੇ ਸੌਂਗਸ ਦੀ ਰਿਕੁਐਸਟ ਲਵਾਂਗੇ। ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ www.2miafm.org.au 'ਤੇ। ਅਤੇ ਤੁਸੀਂ ਸਾਨੂੰ ਆਈ ਹਾਰਟ ਰੇਡੀਓ ਅਤੇ ਕਮਿਊਨਿਟੀ ਰੇਡੀਓ ਐਪ ਪਲੱਸ 'ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸੋ ਸ਼ੁਰੂ ਕਰਦੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਆਰ ਨਾਨਕ ਪਾਰ ਨਾਨਕ।
3: ਸੁਲਤਾਨ ਗਿਰਹਾ ਸੇ ਤੀ ਮਾਲਕਾ ਕੀੜੀ ਤੁਲਨਾ ਹੋ ਗਈ ਜੇ ਤਿਸ ਮਨੁ ਨ ਮਿਸਰੈ।

ਮੈਂ ਕਿਹਾ ਮਿੱਤਰਾ ਮੈਨੂੰ ਇਸ ਸੰਬੰਧ ਅੱਜ ਵੀ ਗਜੇਟਣੀਆਂ ਨੇ, ਇਹ ਪੁਰਾਣੀਆਂ ਸਦੀਆਂ ਦੀ ਗੱਲ, ਇਹ ਭਾਗ ਇਹ ਪੁਰਾਣੀਆਂ ਸਦੀਆਂ ਦੀ ਗੱਲ ਹੈ, 20ਵੀਂ ਸਦੀ ਦੀ ਗੱਲ ਨਹੀਂ। ਜਦ ਮਨੁੱਖ ਬੌਧਿਕ ਤੌਰ ਤੇ ਵਿਕਸਿਤ ਨਹੀਂ ਹੋਇਆ ਸੀ ਉਦੋਂ ਪ੍ਰਾਲਬਤ ਦੀ ਗੱਲ ਸੀ, ਭਾਗ ਦੀ ਗੱਲ ਸੀ, ਰੱਬ ਦੀ ਗੱਲ ਸੀ। ਤੇ ਜਿਹੜਾ ਬੰਦਾ ਅੱਜ ਚੰਦਰਮਾ ਤੇ ਪਹੁੰਚ ਗਿਆ ਤੇ ਉਹੀ ਪੁਰਾਣੀਆਂ ਗੱਲਾਂ ਅੱਜ ਵੀ ਗਜੇਟਣੀਆਂ ਨੇ, ਭਾਗ ਪ੍ਰਾਲਬਤ ਰੱਬ। ਕਹਿਣ ਲੱਗਾ ਮਨੁੱਖ ਦਾ ਸਾਰਾ ਵਿਕਾਸ ਇਸੇ ਕਰਕੇ ਰੁਕਿਆ ਪਿਆ, ਭਾਗ ਪ੍ਰਾਲਬਤ ਰੱਬ, ਇਹਨੂੰ ਕੱਢ ਦੇ ਇੱਕ ਪਾਸੇ, ਮਨੁੱਖ ਬਹੁਤ ਅੱਗੇ ਵੱਧ ਜਾਏਗਾ, ਮਨੁੱਖ ਬੜਾ ਵਿਕਾਸ ਕਰ ਜਾਏਗਾ। ਮੈਂ ਕਿਹਾ ਮਿੱਤਰਾ ਮੈਨੂੰ ਇਸ ਸੰਬੰਧ ਵਿੱਚ ਕੋਈ ਦਲੀਲ ਦੇ ਸਕੇਗਾ? ਤੇ ਮਿਹਨਤ ਹੀ ਸਭ ਕੁਛ ਹੈ, ਮੈਂ ਤੇਰੇ ਸਾਹਮਣੇ ਦਲੀਲਾਂ ਰੱਖ ਸਕਦਾ ਕਿ ਮਿਹਨਤ ਸਭ ਕੁਛ ਨਹੀਂ ਹੈ, ਬਾਗ ਵੀ ਹੈ। ਪਰ ਤੂੰ ਕੋਈ ਐਸੀ ਦਲੀਲ ਰੱਖ ਸਕਦਾ ਹੈ ਕਿ ਮਿਹਨਤ ਹੀ ਸਭ ਕੁਛ ਹੈ, ਬਾਗ ਕੁਛ ਨਹੀਂ? ਕਹਿਣ ਲੱਗਾ ਹਾਂ, ਮੈਂ ਪ੍ਰਤੱਖ ਪ੍ਰਮਾਣ ਦੇਣਾ। ਕਹਿਣ ਲੱਗਾ ਦੋ ਕਿਸਾਨ ਹੋਵਨ ਜ਼ਮੀਨਦਾਰ ਤੇ ਦੋਵਾਂ ਕੋਲ 50-50 ਵੀਘੇ ਖੇਤੀ ਹੋਵੇ, ਜ਼ਮੀਨ ਹੋਵੇ। ਇੱਕ ਕਿਸਾਨ ਚੰਗਾ ਬੀਜ ਪਾਵੇ, ਵਧੀਆ ਬੀਜ, ਵਕਤ ਸਿਰ ਪਾਣੀ ਦੇਵੇ, ਗੋਡੀ ਵੀ ਕਰੇ, ਰਖਵਾਲੀ ਵੀ ਕਰੇ, ਕੁਦਰਤੀ ਗੱਲ ਹੈ ਉਹਦੀ ਫਸਲ ਚੰਗੀ ਹੋਵੇ। ਤੇ ਜਿਹੜਾ ਦੂਜਾ ਕਿਸਾਨ ਹੈ ਉਹ ਬੀਜ ਘਟਿਆ ਜਿਹੜਾ ਨਾ ਉਹ ਬੋਵੇ ਤੇ ਵਕਤ ਸਿਰ ਪਾਣੀ ਵੀ ਨਾ ਦੇ, ਵਧੀਆ ਖਾਦ ਵੀ ਨਾ ਪਾਵੇ ਤੇ ਸਮੇਂ ਸਿਰ ਢੰਗ ਦੀ ਰਖਵਾਲੀ ਵੀ ਨਾ ਕਰੇ। ਤੇ ਜੇ ਹੁਣ ਉਸਦੀ ਖੇਤੀ ਘੱਟ ਹੋਈ ਹੈ ਤੇ ਇਹਦੇ ਚ ਪ੍ਰਾਲਬਤ ਦਾ ਕੀ ਰੋਣਾ, ਇਹਦੇ ਚ ਰੱਬ ਕੀ ਹੁੰਦਾ, ਇਹਦੇ ਚ ਭਾਗਾਂ ਦਾ ਰੋਣਾ ਕਿਉਂ? ਮਿਹਨਤ ਘੱਟ ਕੀਤੀ, ਉਦਮ ਘੱਟ ਕੀਤਾ, ਪੁਰਸ਼ਾਰਥ ਘੱਟ ਕੀਤਾ, ਰੱਬ ਨੂੰ ਵਿੱਚੇ ਕਿਉਂ ਲਿਆਂਦੇ, ਪ੍ਰਾਲਬਤ ਦੀ ਕਲਪਨਾ ਕਿਉਂ ਖੜੀ ਕਰਦੇ? ਤੇ ਮੈਨੂੰ ਕਹਿਣ ਲੱਗਾ ਜਿਹੜੇ ਬੰਦੇ ਕੁਛ ਕਰਨਾ ਨਹੀਂ ਚਾਹੁੰਦੇ ਸਨ, ਸੁਸਤ ਸਨ, ਉਹਨਾਂ ਨੇ ਪ੍ਰਾਲਬਤ ਨੂੰ ਜਨਮ ਦਿੱਤਾ, ਭਾਗ ਨੂੰ ਜਨਮ ਦਿੱਤਾ, ਰੱਬ ਨੂੰ ਜਨਮ ਦਿੱਤਾ। ਸੁਸਤ ਬੰਦੇ ਹਨ, ਕਾਲੀ ਤਬੀਅਤ, ਆਲਸੀ ਮਨੁੱਖ, ਉਹਨਾਂ ਨੇ ਰੱਬ ਨੂੰ ਜਨਮ ਦਿੱਤਾ, ਆਪ ਕੁਛ ਕਰਦੇ ਨਹੀਂ, ਸਭ ਕੁਛ ਰੱਬ ਤੇ ਸੁੱਟੇ। ਔਰ ਜਾਪਦਾ ਹੈ ਇਸ ਤਰ੍ਹਾਂ ਦੇ ਖਿਆਲਾਂ ਤੋਂ, ਉਸਨੇ ਇਹ ਖਿਆਲ ਲੈ ਲਿਆ ਜਿਹੜੇ ਆਮ ਬੰਦੇ ਕਹਿੰਦੇ ਨੇ ਕੋਈ ਗੱਲ ਨਹੀਂ, ਗੁਰੂ ਕਰਾਏਗਾ ਤੇ ਨਾਮ ਜਪਾਂਗੇ, ਗੁਰੂ ਛਕਾਏਗਾ ਤੇ ਅੰਮ੍ਰਿਤ ਛਕਾਂਗੇ। ਅਜੇ ਗੁਰੂ ਤੈਨੂੰ ਇਹੀ ਆਖਦਾ ਸ਼ਰਾਬ ਵੀ ਪੀ, ਅੰਮ੍ਰਿਤ ਨਾ ਛਕ, ਜਦੋਂ ਗੁਰੂ ਹੁਕਮ ਕਰੇਗਾ ਉਦੋਂ ਗੁਰਦੁਆਰੇ ਆਵਾਂਗੇ, ਅਜੇ ਤੇ ਗੁਰੂ ਨੇ ਤੈਨੂੰ ਇਹੀ ਹੁਕਮ ਕੀਤਾ ਤੂੰ ਪੱਬ ਦੇ ਵਿੱਚ ਹੀ ਜਾ। ਲੋਕ ਜਿਹੜੇ ਇਸ ਢੰਗ ਨਾਲ ਗੱਲ ਕਰਦੇ ਨੇ ਉਸ ਤੋਂ ਜਾਪਦਾ ਉਹਨੇ ਗਲਤ ਅੰਦਾਜ਼ੇ, ਜਦੋਂ ਗੁਰੂ ਨਾਮ ਜਪਾਵੇਗਾ ਉਦੋਂ ਜਪਾਂਗੇ, ਤੇ ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ ਹੋਇਆ, ਸਾਰਾ ਦਿਨ ਗੰਦੇ ਗੀਤ ਅਲਾਪ ਗੰਦੀਆਂ ਹੀ ਗੱਲਾਂ, ਅਜੇ ਤੇ ਤੈਨੂੰ ਗੁਰੂ ਨੇ ਇਹੀ ਆਖਿਆ। ਦਰਅਸਲ ਮਹਾਂਪੁਰਸ਼ਾਂ ਦੇ ਇਹਨਾਂ ਬਚਨਾਂ ਨੂੰ ਸਹੀ ਢੰਗ ਨਾਲ ਸਮਝਿਆ ਨਹੀਂ ਗਿਆ ਕਿ ਕਰਮ ਕਰਾਵਨ ਆਪੇ ਆ ਯਾ ਇਸ ਕਾ ਬਲ ਨਹੀਂ ਇਸ ਹਾਥ, ਕਰਮ ਕਰਾਵਨ ਸਰਬ ਕੋ ਨਾਥ। ਇਹਨਾਂ ਪੰਕਤੀਆਂ ਦੀ ਤਹਿ ਦਿਸ ਜਾਣਾ ਹੈ, ਜਿਸ ਭਗਤ ਨੇ ਕਹਿ ਦਿੱਤਾ ਹੇ ਪ੍ਰਭੂ ਮੇਰੇ ਕੋਲ ਕੁਛ ਨਹੀਂ ਸਭ ਕੁਛ ਤੇਰਾ, ਅਤੇ ਇੱਕ ਸਟੇਜ ਤੇ ਪਹੁੰਚ ਕੇ ਇੱਕ ਸੂਝ ਸਮਝ ਦੀ ਸ਼ਿਖਰਤਾ ਤੇ ਪਹੁੰਚ ਕੇ ਉਸਨੇ ਆਖਿਆ ਮੈਂ ਅੱਖਾਂ ਬੰਦ ਕਰਕੇ ਵੀ ਚੱਲ ਸਕਦਾ ਸੜਕ ਤੇ ਅੱਖਾਂ ਖੋਲ ਕੇ ਵੀ ਚੱਲ ਸਕਦਾ, ਪਰ ਜੇ ਮੈਂ ਅੱਖਾਂ ਬੰਦ ਕਰਕੇ ਚੱਲਿਆ ਤੇ ਕਿਧਰੇ ਠੋਕਰ ਖਾ ਜਾਵਾਂਗਾ, ਗਿਰ ਜਾਵਾਂਗਾ, ਚੋਟ ਲੱਗੇਗੀ, ਹੁਣ ਮੈਂ ਉੱਥੇ ਰੱਬ ਨੂੰ ਗਾਲਾਂ ਕੱਢਣ ਲੱਗ ਪਾਵਾਂ, ਪਰਮਾਤਮਾ ਨੂੰ ਦੋਸ਼ੀ ਠਹਿਰਾਵਾਂ। ਤੇ ਪਰਮਾਤਮਾ ਇਹ ਵੀ ਆਖ ਸਕਦਾ ਤੂੰ ਅੱਖ ਖੋਲ ਕੇ ਚੱਲਣਾ ਸੀ, ਅੱਖ ਖੋਲ ਕੇ ਚੱਲਣ ਦੀ ਸੁਤੰਤਰਤਾ ਰੱਬ ਨੇ ਦਿੱਤੀ ਹੈ, ਪਰ ਇਹ ਵੀ ਸੁਤੰਤਰਤਾ ਦਿੱਤੀ ਹੈ ਕਿ ਮੈਂ ਅੱਖਾਂ ਬੰਦ ਵੀ ਕਰ ਸਕਦਾ, ਮੈਨੂੰ ਸੱਚ ਬੋਲਣ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਝੂਠ ਵੀ ਬੋਲ ਸਕਦਾ, ਮੈਨੂੰ ਪਰਉਪਕਾਰ ਕਰਨ ਦੀ ਸੁਤੰਤਰਤਾ ਦਿੱਤੀ ਹੈ, ਪਰ ਮੈਨੂੰ ਇਹ ਸੁਤੰਤਰਤਾ ਵੀ ਦਿੱਤੀ ਹੈ ਕਿ ਮੈਂ ਦੁਰਾਚਾਰ ਵੀ ਕਰ ਸਕਦਾ, ਠੱਗੀ ਵੀ ਕਰ ਸਕਦਾ, ਤੇ ਅਗਰ ਇਸ ਤੋਂ ਵਿਪਰੀਤ ਮੈਂ ਕੁਛ ਕਰ ਨਹੀਂ ਸਕਦਾ ਤਾਂ ਮੇਰਾ ਸਦਾਚਾਰੀ ਹੋਣਾ ਕੀ ਮੈਂ ਨਹੀਂ ਰੱਖਦਾ, ਉੱਥੇ ਮਜਬੂਰੀ ਹੈ ਮੇਰੀ, ਮੈਂ ਬਣਾ ਹੀ ਪੈਂਗੀ, ਹੋਰ ਤੇ ਕੋਈ ਰਸਤਾ ਹੀ ਕੋਈ ਨਹੀਂ। ਫਿਰ ਗੁਰਦੁਆਰੇ ਆਉਣਾ ਤੇ ਮੇਰਾ ਮਜਬੂਰੀ ਹੈ ਕਿਉਂਕਿ ਹੋਰ ਪਾਸੇ ਤੇ ਮੈਂ ਜਾ ਹੀ ਨਹੀਂ ਸਕਣਾ,
ਹੋਰ ਤੇ ਕੋਈ ਰਸਤਾ ਹੀ ਨਹੀਂ, ਉਹ ਤੇ ਮਜਬੂਰੀ ਹੈ। ਤੇ ਉਸ ਮਜਬੂਰੀ ਦੀ ਕੀ ਮਹਾਨਤਾ ਹੈ? ਕੁਛ ਵੀ, ਉਹ ਤੇ ਮਜਬੂਰੀ ਹੈ। ਫਿਰ ਉਸਦੀ ਕੀ ਮਹਿਮਾ, ਉਹਦੀ ਕੀ ਹੁਕਮਾ? ਕੁਛ ਵੀ ਨਹੀਂ। ਦੋਵੇਂ ਪਾਸੇ ਜਾ ਸਕਦੇ, ਅੱਖਾਂ ਖੋਲ ਕੇ ਵੀ ਚੱਲ ਸਕਦੇ ਹਾਂ, ਅੱਖਾਂ ਬੰਦ ਕਰਕੇ ਵੀ ਚੱਲ ਸਕਦੇ। ਬੰਦ ਕਰਕੇ ਚਲੇ ਤੇ ਜੋ ਠੋਕਰ ਖਾਧੀ ਤੇ ਚੋਟ ਲੱਗੀ, ਜ਼ਖਮ ਹੋਇਆ, ਜ਼ਿੰਮੇਵਾਰੀ ਰੱਬ ਦੀ ਨਹੀਂ ਹੈ, ਪਰਮਾਤਮਾ ਦੀ ਨਹੀਂ ਹੈ, ਇਹ ਮਨੁੱਖ ਦੀ। ਪਰ ਜਿਹੜਾ ਭਗਤਾਂ ਨੇ ਕਹਿ ਦਿੱਤਾ ਸਾਡੇ ਹੱਥ 'ਚ ਕੁਛ ਨਹੀਂ, ਬਿਲਕੁਲ ਠੀਕ ਕਿਹਾ ਉਹਨਾਂ ਨੇ ਵੀ। ਉਹਨਾਂ ਨੇ ਕਿਹਾ, ਹੇ ਪਰਮਾਤਮਾ, ਜੇ ਮੈਂ ਅੱਖਾਂ ਖੋਲ੍ਹ ਕੇ ਚੱਲ ਸਕਦਾ ਤੇ ਅੱਖਾਂ ਖੋਲ੍ਹ ਕੇ ਚੱਲਣ ਦੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਤੇ ਜੇ ਮੈਂ ਅੱਖ ਬੰਦ ਕਰਕੇ ਵੀ ਚੱਲ ਸਕਦਾ ਤੇ ਇਤਨੀ ਸੁਤੰਤਰਤਾ ਵੀ ਤੇਰੀ ਦਿੱਤੀ ਹੋਈ ਹੈ, ਮੇਰੀ ਆਪਣੀ ਤੇ ਨਹੀਂ, ਮੇਰੇ ਹੱਥ 'ਚ ਕੁਛ ਨਹੀਂ। ਗੱਲ ਜਿਹੜੀ ਹੈ, ਜਿਵੇਂ ਕੋਈ ਬੰਦਾ ਹੁਣ ਅੰਦਰੋਂ ਕੰਨਾਂ ਨੂੰ ਬੰਦ ਕਰਨਾ ਚਾਹੇ ਤਾਂ ਨਹੀਂ ਕਰ ਸਕਦਾ, ਕੰਨ ਨਹੀਂ ਬੰਦ ਹੋ ਸਕਦਾ। ਅੰਦਰੋਂ ਰੱਬ ਨੇ ਕੋਈ ਐਸਾ ਆਲਾ ਹੀ ਨਹੀਂ ਬਣਾਇਆ, ਲੇਕਿਨ ਜ਼ਬਾਨ ਅਸੀਂ ਬੰਦ ਕਰ ਸਕਦੇ ਹਾਂ, ਬੋਲਦੇ ਪੈ ਚੁੱਪ ਕਰ ਜਾਵਾਂਗੇ, ਬ੍ਰੇਕਾਂ ਲਾ ਸਕਦੇ, ਹੋ ਸਕਦਾ। ਅੰਦਰੋਂ ਰੱਬ ਨੇ ਕੋਈ ਐਸਾ ਆਲਾ ਹੀ ਨਹੀਂ ਬਣਾਇਆ, ਲੇਕਿਨ ਜ਼ਬਾਨ ਅਸੀਂ ਬੰਦ ਕਰ ਸਕਦੇ ਹਾਂ, ਬੋਲਦੇ ਪੈ ਚੁੱਪ ਕਰ ਜਾਵਾਂਗੇ, ਬ੍ਰੇਕਾਂ ਲਾ ਸਕਦੇ,

ਤੇ ਖੁੱਲ ਪਰਮਾਤਮਾ ਦੀ ਦਿੱਤੀ ਹੋਈ ਇਹ ਖੁੱਲ ਅਕਾਲ ਪੁਰਖ ਦੀ ਦਿੱਤੀ ਹੋਈ ਹੈ ਤੇ ਜੇ ਕਹਿੰਦੇ ਇਸ ਦਰਤ ਨਹੀਂ ਮਤਲਬ ਸਾਡੇ ਹੱਥ ਚ ਕੁਛ ਨਹੀਂ ਜਦੋਂ ਰੱਬ ਜਪਾਵੇਗਾ ਉਦੋਂ ਹੀ ਜਪਾਂਗੇ ਤੋ ਖਿਮਾ ਕਰਨੀ ਫਿਰ ਕਥਾ ਕਹਾਣੀਆਂ ਸੁਣਨ ਦਾ ਕੋਈ ਮਤਲਬ ਹੀ ਨਹੀਂ ਫਿਜ਼ੂਲ ਉਹਨਾਂ ਵਕਤ ਬਰਬਾਦ ਕਰਨਾ ਫਿਰ ਕੀਰਤਨ ਕਿਉਂ ਸੁਣੇ ਨਹੀਂ ਅਸੀਂ ਅੱਖਾਂ ਖੋਲ ਕੇ ਚੱਲ ਸਕਦੇ ਹਾਂ ਰੋਜ਼ ਦਾ ਕੀਰਤਨ ਇਹ ਪਰਮਾਤਮਾ ਦੀ ਆਵਾਜ਼ ਹੈ ਅੱਖ ਖੋਲ ਕੇ ਚੱਲ ਕੇ ਉਹ ਬੰਦ ਕਰਕੇ ਚੱਲ ਅੱਖਾਂ ਖੋਲ ਆਵਾਜ਼ ਹੈ ਹਰ ਸ਼ਬਦ ਨੂੰ ਕਿਸੇ ਰਾਗੀ ਦੀ ਆਵਾਜ਼ ਨਾ ਸਮਝ ਲੈਣਾ ਇਸ ਚੱਕਰ ਚ ਨਾ ਪੈਣਾ ਭਾਂਡੇ ਰਾਗੀ ਦੇ ਨੇ ਉਹਦੇ ਚ ਭੋਜਨ ਗੁਰੂ ਨਾਨਕ ਦਾ ਹੈ ਰੱਬ ਦਾ ਹੈ ਪਰਮਾਤਮਾ ਦਾ ਹੈ ਸਾਜ਼ ਰਾਗੀ ਦੇ ਹੋ ਸਕਦੇ ਨੇ ਆਵਾਜ਼ ਰਾਗੀ ਦੀ ਹੋ ਸਕਦੀ ਹੈ ਪਰ ਉਸ ਆਵਾਜ਼ ਦੇ ਚ ਜੋ ਸੰਕੇਤ ਹੈ ਇਸ਼ਾਰੇ ਨੇ ਉਪਦੇਸ਼ ਹੈ ਜੋ ਕੁਛ ਆਖਿਆ ਜਾ ਰਿਹਾ ਹੈ ਉਹ ਰੱਬ ਦਾ ਹੈ ਉਹ ਪਰਮਾਤਮਾ ਦਾ ਹੈ ਉਹ ਈਸ਼ਵਰ ਦਾ ਹੈ ਉਹਨੂੰ ਸੁਣ ਤੇ ਤੂੰ ਜਾਗ ਤੇ ਅੱਖਾਂ ਖੋਲ ਤਾਂ ਖੈਰ ਮੈਂ ਅਰਜ਼ ਕਰਾਂ ਜਦ ਉਸ ਪੁਰਸ਼ ਨਾਲ ਵਿਚਾਰ ਵਟਾਂਦਰਾ ਹੋਇਆ ਮਾਯੂਸ ਹੋ ਕੇ ਮੈਨੂੰ ਕਹਿਣ ਲੱਗਾ ਕਿ ਜਗਤ ਦੀ ਜਿਹੜੀ ਬਹੁਤ ਸਾਰੀ ਗਰੀਬੀ ਹੈ ਨਾ ਇਹ ਤੁਹਾਡੇ ਜੈਸੇ ਗਿਆਨੀਆਂ ਨੇ ਫੈਲਾਈ ਜਿਹੜੇ ਕਹਿੰਦੇ ਨੇ ਬਸ ਪ੍ਰਾਣਵਧ ਹੀ ਸਭ ਕੁਛ ਹੈ ਰੱਬ ਹੀ ਸਭ ਕੁਛ ਹੈ ਭਾਗ ਹੀ ਸਭ ਕੁਛ ਹੈ ਨਹੀਂ ਆਖਣ ਲੱਗਾ ਉਦਮ ਸਭ ਕੁਛ ਮਿਹਨਤ ਸਭ ਕੁਛ ਹੈ ਜੋ ਜਿਤਨੀ ਮਿਹਨਤ ਕਰਦਾ ਹੈ ਉਤਨੀ ਗੱਲ ਬਣ ਜਾਂਦੀ ਹੈ ਤੇ ਉਦਾਹਰਣ ਮੈਨੂੰ ਦੇਵੇ ਪੰਜਾਹ ਪੰਜਾਹ ਬੀਘੇ ਖੇਤੀ ਦੋ ਜ਼ਮੀਨਦਾਰਾਂ ਕੋਲ ਹੋਵੇ ਇੱਕ ਨੇ ਚੰਗੀ ਮਿਹਨਤ ਕੀਤੀ ਹੈ ਵਧੀਆ ਬੀਜ ਬੋਇਆ ਕੁਦਰਤੀ ਗੱਲ ਹੈ ਫਸਲ ਉਸਦੀ ਚੰਗੀ ਪ੍ਰਫੁੱਲਤ ਹੋਵੇਗੀ ਤੇ ਜਿਹਨੇ ਵਧੀਆ ਬੀਜ ਨਹੀਂ ਪਾਇਆ ਵਕਤ ਸਿਰ ਪਾਣੀ ਨਹੀਂ ਦਿੱਤਾ ਹੋਰ ਸਾਰੀ ਮਿਹਨਤ ਨਹੀਂ ਕੀਤੀ ਤੇ ਅਗਰ ਉਸਦੀ ਫਸਲ ਕਮਜ਼ੋਰ ਹੈ ਤੇ ਇਹਦੇ ਚ ਰੱਬ ਕੌਣ ਆਉਂਦਾ ਇਹਦੇ ਚ ਪ੍ਰਾਲਵਤ ਦੀ ਕਿਹੜੀ ਗੱਲ ਇਹਦੇ ਚ ਭਾਗਾਂ ਦਾ ਰੋਣਾ ਕੀ ਹੈ ਮੈਂ ਕਿਹਾ ਮਿੱਤਰਾ ਮੈਂ ਇੱਕ ਕਿਸਾਨ ਦਾ ਲੜਕਾ ਹੋਣ ਦੇ ਨਾਤੇ ਇਸ ਅਨੁਭਵ ਦੇ ਚ ਗੁਜ਼ਰਿਆ ਤੇ ਤੈਨੂੰ ਦੱਸ ਦੇ ਕਿ ਜਦ ਫਸਲ ਪੱਕਣ ਤੇ ਆਈ ਹੈ ਜਿਹਨੇ ਬੜੀ ਮਿਹਨਤ ਕੀਤੀ ਹੈ ਤੇ ਵਧੀਆ ਬੀਜ ਪਾਇਆ ਖਾਦ ਵੀ ਪਾਈ ਵਕਤ ਸਿਰ ਪਾਣੀ ਦਿੱਤਾ ਹੈ ਰਖਵਾਲੀ ਵੀ ਕੀਤੀ ਹੈ ਤੇ ਫਸਲ ਜਦ ਪੱਕਣ ਤੇ ਆਈ ਤੇ ਗੜਾ ਪੈ ਗਿਆ ਜ਼ੋਰ ਦਾ ਮੀਂਹ ਪੈ ਗਿਆ ਪੱਲੇ ਕੱਖ ਵੀ ਨਹੀਂ ਪਿਆ ਤੇ ਜਿਹਨੇ ਘੱਟ ਮਿਹਨਤ ਕੀਤੀ ਸੀ ਨਾ ਉਹਦੀ ਖੇਤੀ ਗੜਿਆਂ ਤੋਂ ਬਚ ਗਈ ਮੈਂ ਇਹਨੂੰ ਕੀ ਆਖੋਗੇ ਇੱਕਦਮ ਉਸਦੇ ਮੱਥੇ ਤੇ ਵੱਟ ਪੈ ਗਏ ਕਹਿਣ ਲੱਗੇ ਇਹ ਤੇ ਹੁਣ ਪ੍ਰਕਿਰਤੀ ਦੀ ਗੱਲ ਹੋ ਗਈ ਨਾ ਇਹ ਤੇ ਹੁਣ ਕੁਦਰਤੀ ਗੱਲ ਹੋ ਗਈ ਤੇ ਮੈਂ ਕਿਹਾ ਤੁਸੀਂ ਲੋਕ ਉਸਨੂੰ ਕੁਦਰਤ ਕਹਿ ਦਿੰਦੇ ਅਸੀਂ ਉਸਨੂੰ ਕਾਦਰ ਕਹਿ ਦਿੰਦੇ ਹਾਂ ਗੱਲ ਤੇ ਇਤਨੀ ਗੱਲ ਇਤਨੀ ਪਿਛਲੇ 15-20 ਦਿਨ ਪਹਿਲੇ ਪੰਜਾਬ ਵਿੱਚ ਬਹੁਤ ਗੜੇ ਪੈਣ ਅੱਧੀਆਂ ਫਸਲਾਂ ਤਬਾਹ ਹੋ ਗਈ ਕਿਸਾਨ ਰੋਂਦੇ ਹੋਏ ਦੇਖੇ ਗਏ ਔਰ ਐਸਾ ਹੋਇਆ ਇੱਕ ਖੇਤ ਬਚ ਗਿਆ ਗੜਿਆਂ ਤੋਂ ਇੱਕ ਖੇਤ ਬਿਲਕੁਲ ਤਬਾਹ ਹੋ ਗਿਆ ਐਸਾ ਹੋਇਆ ਇੱਕ ਪਹਿਲੇ ਬਿਲਕੁਲ ਖਤਮ ਇੱਕ ਬਚ ਗਈ ਇਹਨੂੰ ਕੀ ਆਖੋਗੇ ਮਿਹਨਤ ਤੇ ਵਿਚਾਰੇ ਨੇ ਬੜੀ ਕੀਤੀ ਪੱਲੇ ਕੁਛ ਵੀ ਨਹੀਂ ਪਿਆ ਮਾਂ ਬਾਪ ਨੇ ਇਕਲੌਤੇ ਬੱਚੇ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਪੜ੍ਹਾਇਆ ਲਿਖਾਇਆ ਤੇ ਬੁੱਢੀ ਮਾਂ ਸੋਚਦੀ ਹੈ ਇਹ ਮੇਰੇ ਬੁਢੇਪੇ ਦਾ ਆਸਰਾ ਬੁੱਢਾ ਪਿਓ ਸੋਚਦਾ ਹੈ ਇਹ ਮੇਰੀਆਂ ਉਮੰਗਾਂ ਤੇ ਤਿਰੰਗਾਂ ਦਾ ਸਹਾਰਾ ਹੈ ਪੁਸ਼ ਬੜੀਆਂ ਬੜੀਆਂ ਡਿਗਰੀਆਂ ਸੰਗਾਂ ਲੈ ਕੇ ਜਦ ਬੱਚਾ ਘਰ ਵਿੱਚ ਪਹੁੰਚਿਆ ਰੱਬ ਦੀ ਨੇ ਰਾਤ ਨੂੰ ਪੇਟ ਵਿੱਚ ਸੋਲ ਪਏ ਤੜਪ ਤੜਪ ਕੇ ਮਰ ਗਿਆ 25-30 ਸਾਲ ਦੀ ਮਿਹਨਤ ਪਾਣੀ ਫਿਰ ਗਿਆ ਬੜੀ ਮਿਹਨਤ ਕੀਤੀ ਪਾਲਿਆ ਪੋਸਿਆ ਬੜੀ ਮਿਹਨਤ ਕੀਤੀ ਪੜ੍ਹਾਇਆ ਲਿਖਾਇਆ ਬੜੀ ਮਮਤਾ ਲੁਟਾਈ ਪੱਲੇ ਕੁਛ ਵੀ ਨਹੀਂ ਪਿਆ ਇਸ ਦੁਨੀਆਂ ਚ ਇਸ ਤਰ੍ਹਾਂ ਦੇਖੀਦਾ ਮਿਹਨਤ ਕਰ ਕਰਕੇ ਟੁੱਟ ਗਏ ਥੱਕ ਗਏ ਪੱਲੇ ਕੁਛ ਵੀ ਨਹੀਂ ਪਿਆ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਬੈਠਕ ਹੀ ਖਾਏ ਮੈਂ ਤਾਂ ਮਿੱਤਰਾ ਇਸ ਨੂੰ ਕੀ ਆਖੇਂਗਾ 25-26 ਸਾਲ ਦੀ ਉਮਰ ਹੋਈ ਤੇ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਘਰ ਪਹੁੰਚਿਆ ਮਾਂ ਬਾਪ ਨੇ ਆਪਣੀ ਉਮੀਦਾਂ ਦਾ ਸਹਾਰਾ ਸਮਝਿਆ ਲੇਕਿਨ ਉਹਨਾਂ ਦੇ ਸਾਹਮਣੇ ਉਸਦੀ ਲਾਸ਼ ਪਈ ਹੈ ਇਹਨੂੰ ਕੀ ਆਖੇਂਗਾ ਮੈਨੂੰ ਕਹਿਣ ਲੱਗਾ ਤੁਹਾਡੇ ਸਾਹਮਣੇ ਮੈਂ ਫਿਰ ਕਿਸੇ ਵਕਤ ਚਰਚਾ ਕਰਾਂਗਾ ਮੈਂ ਕਿਹਾ ਇਸ ਚਰਚਾ ਦਾ ਫਿਰ ਸਮਾਂ ਨਹੀਂ ਆਏਗਾ ਕਰਨੀ ਹੈ ਤੇ ਹੁਣ ਕਰਮ ਹਰ ਇੱਕ ਮਿਹਨਤ ਸਫਲ ਨਹੀਂ ਹੁੰਦੀ ਹਰ ਮਿਹਨਤ ਭਾਗ ਨਹੀਂ ਲੱਗਦਾ
और गुरु अर्जन देव जी की एक होर कीमती पंक्ति में थोड़े सामने रखा। औखद आए रास विच आप खलोया, इको तरह के दो मरीज ने, ते दो मरीजां दा इको डॉक्टर इलाज कर रहे हैं, ते दोहां नूं इको जिहा दवाई दित्ती गई है, दोहां ने इको जिहा दा प्रेज रखिया, एक ठीक हो गया एक नहीं ठीक हो, ऐसा रोज देखदे हैं, रोज देखण विच आ रहे हैं, इहनूं की आखोगे? औखद आए रास विच आप खलोया, औषधि भी उदों ही कम करदी, दवाई भी उदों ही कम करदी है जद रब नाल होवे, वरना खब जांदे ने दवाई देण वाले भी ते दवाई खाण वाले भी, पल्ले कुछ भी नहीं पैंदा। तो मैं अर्ज करा, मेहनत एक शाख है, इहदा फल है संसार की उन्नति। किसी ने राजनीतिक दुनिया च मेहनत कीती है, सिंघासन मिल गया, फल मिल गया। किसी ने बड़ी मेहनत कीती है, धन संपदा मिल गई है, फल मिल गए। मेहनत की शाख नूं जो फल लगता है वह धन है, ते शरीर की शाख नूं जो फल लगता है वह औलाद है। इन्नी मैं अर्ज करा, औलाद शरीर का फल है और कुछ नहीं। लेकिन मैं इन्नी अर्ज करा, जिवें कईआं दी मेहनत प्रफुल्लत नहीं आउंदी, कईआं दे शरीर भी प्रफुल्लत नहीं आउंदे, बे औलादे रह जांदे और औलाद वास्ते तड़पदे देखे ने, धागे तवीज़ लैंदे देखे ने, मड़ा मसाणियां दी पूजा करदे ने देखे ने। जदकि गुरु गोबिंद सिंह जी महाराज दा वाक, पूरन प्रेम प्रतीत सजे ब्रत गोड़ मरी मठ भूल न माने। लेकिन जान बुझ के इन्हां धागे तवीज़ां दे चक्करां च मैं भटक दे वेखे, औलाद नहीं। मता इस धागे नाल मिल जाए, इस टूने नाल मिल जाए, इस जादू नाल मिल जाए, इस कबर तो मिल जाए, इस मड़ी तो मिल जाए, इस थां तो मिल जाए, बंदा धक्के खांदा। जिवें हर एक तरह की मेहनत नूं भाग नहीं लगते, कई दफा शरीर नूं भी भाग नहीं लगते, शरीर नूं भी फल नहीं लगते। रूहे जमीन विच अनंत ऐसिया शरीर दियां शाखां ने जिन्हां नूं औलाद दे फल नहीं लगे। कई दफा मेहनत फली भूत ते होंदी पर चंगी नहीं आउंदी, कई दफा कईआं दे शरीर नूं फल ते लगदे ने औलाद दे पर चंगी औलाद दे नहीं लगदे, फल चंगे नहीं, रोंदे ने पिटदे ने, फल ते लगे ने पर चंगे नहीं। जिवें अंब लगे हुए दरख्त नूं, बड़ा सोहना पर अंदर कीड़ा, कौन खाता? फल ते लगे है पर किसी काम का नहीं। शरीर की शाख नूं फल ते लग गया औलाद का, लेकिन पुत्र दुराचारी है ते धी बादे खलाक कुल नूं कलंक लाने वाली है, कुछ भी नहीं। फल ते लगे है पर किसी काम का, मेहनत नूं फल ते लगे है पर बड़ा तुच्छ जिहा, बड़ा मामूली जिहा, मेहनत बहुत वड्डी कीती, बहुत वड्डी कीती, मिलिया कुछ भी नहीं, थोड़ा जिहा। तो मैं अर्ज करा, मेहनत की शाख नूं जो फल लगते ने वह है संसार की उन्नति, शरीर की शाख नूं जो फल लगता है वह है औलाद, औलाद चंगी है। चाणक का कहना है, आग्ञाकारी सुत अर मिठ बोली नार, धन अपने संतोख मन ये चार सुरग संसार। वो बंदा संसार दे स्वर्ग दे चले, कि आग्ञा दे चलन वाला पुत्र होवे, सहमत होके चलन वाली पत्नी होवे, उपजीविका वास्ते कोल धन होवे, ते मन दे संतोख होवे, होर केड़े स्वर्ग दे जाने हो, ते स्वर्ग दे होर कित्थे? ते बद चलन औलाद होवे, कलेश नार ते कलैणी पत्नी होवे, उपजीविका वास्ते धन ना होवे, ते मन दे तृष्णा होवे, इस बंदे नूं नरकां दे जाण दी लोड़ ही नहीं है, ही नरक दे पिया, ही नरक दे होर केड़े नरक दे जाएगा, नरक ही भोगदा पिया, कुंभी नरक दे पिया। तो शरीर दी शाख नूं जो फल लगदा है वह है औलाद, चंगी औलाद। मेहनत की शाख नूं जो फल लगता है वह है धन ते संपदा, ते मन की शाख नूं जो फल लगता है वह ज्ञान। देखण विच आया है कईआं दी मेहनत की शाख भी फलीभूत हो गई, फल लग गए, कईआं दी शरीर की शाख नूं भी फल लग गए, औलाद चंगी मिल गई, मन की शाख नूं कोई फल नहीं लगे, ज्ञान है ही कोई नहीं, कोई ज्ञान नहीं। कहिंदे ने इह शाख बहुत घट बंदिआं दी प्रफुल्लत हुंदी, सुक्की सड़ी रह जांदी, कुछ भी नहीं। ते जे ज्ञान ही नहीं
ਤਾਂ ਫਿਰ ਗਿਆਨ ਤੋਂ ਬਿਨਾਂ ਤੇ ਮਨੁੱਖ ਪਸ਼ੂ ਰਹਿ ਜਾਂਦਾ ਹੈ। ਨਿੰਦਰਾ ਆਲਸ ਭੋਗ ਭੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ਼ੂ ਜਾਨ। ਪਰ ਤੁਸੀਂ ਆਖੋਗੇ ਗਿਆਨ ਕਾਹਦਾ, ਕਿਸ ਚੀਜ਼ ਦਾ ਗਿਆਨ, ਪਦਾਰਥ ਦਾ ਗਿਆਨ? ਉਹ ਤੇ ਸਾਇੰਸਦਾਨ ਕੋਲ ਬਹੁਤ ਜ਼ਿਆਦਾ, ਵਿਗਿਆਨਕ ਕੋਲ ਬਹੁਤ ਜ਼ਿਆਦਾ। ਇੱਕ ਬੜੀ ਕੀਮਤੀ ਪੰਕਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ, ਗਿਆਨਨ ਮੇ ਗਿਆਨ ਗੁਰ, ਧਿਆਨਨ ਮੇ ਧਿਆਨ ਗੁਰ, ਸਗਲ ਧਰਮ ਮੇ ਗ੍ਰਸਤ ਪ੍ਰਧਾਨ ਹੈ। ਉਸ ਅਗਲੀ ਸ਼ਬਦਾਂ ਨੂੰ ਨਹੀਂ ਲੈਣਾ ਪਹਿਲੇ, ਗਿਆਨਨ ਮੇ ਗਿਆਨ ਗੁਰ, ਗਿਆਨ ਦੇ ਸਿਰਮੋਰ ਗਿਆਨ ਹੈ ਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਹੋਰ ਕੋਈ ਗਿਆਨ ਨਹੀਂ। ਬਾਕੀ ਜਿਤਨਾ ਵੀ ਗਿਆਨ ਹੋਵੇ ਉਹਦੇ ਨਾਲ ਕੋਈ ਤ੍ਰਿਪਤੀ ਨਹੀਂ ਮਿਲਦੀ, ਕੋਈ ਸਕੂਨ ਨਹੀਂ ਮਿਲਦਾ, ਕੋਈ ਚੈਨ ਨਹੀਂ ਮਿਲਦਾ। ਬੜੇ ਬੜੇ ਦਾਰਸ਼ਨਿਕ ਕਲਪਦੇ ਦੇਖੇ ਗਏ ਨੇ, ਬੜੇ ਬੜੇ ਫਿਲੋਸਫਰ ਰੋਂਦੇ ਦੇਖੇ ਗਏ। ਹੈਰਾਨਗੀ ਆਉਂਦੀ ਹੈ ਮੈਨੂੰ ਕਿ ਇੰਨਾ ਵੱਡਾ ਦਾਰਸ਼ਨਿਕ ਮਿਰਜ਼ਾ ਗਾਲਬ, ਜਿਹਦੀਆਂ ਕਿਤਾਬਾਂ ਦੇ ਕੋਈ ਸੈਂਕੜੇ ਤਰਜਮੇ ਹੋ ਚੁੱਕੇ ਨੇ ਔਰ ਸਾਡੇ ਦੇਸ਼ ਦੀਆਂ ਅਨੇਕਾਂ ਭਾਸ਼ਾ ਵਿੱਚ ਹੋਏ ਨੇ ਦੀਵਾਨੇ ਗਾਲਬ ਦੇ ਤਰਜਮੇ। ਇੰਨਾ ਸਿਆਣਾ ਮਨੁੱਖ ਉਹ ਕਹਿੰਦਾ ਹੈ, ਬੇਚੈਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦਿਆ। ਸਾਰੀ ਦੁਨੀਆਂ ਦੀ ਮੁਸੀਬਤਾਂ ਤੇ ਪਰੇਸ਼ਾਨੀਆਂ ਰੱਬ ਨੇ ਇਕੱਠੀਆਂ ਕੀਤੀਆਂ ਤੇ ਮੇਰਾ ਮਨ ਬਣਾ ਛੱਡਿਆ। ਮੈਂ ਇੰਨਾ ਪਰੇਸ਼ਾਨ, ਮੈਂ ਇੰਨਾ ਬੇਚੈਨ, ਮੈਂ ਇਤਨਾ ਦੁਖੀ, ਮੈਂ ਇਤਨਾ ਬੇਜ਼ਾਰ। ਪਰ ਗਜ਼ਬ ਦੀ ਗੱਲ ਸੋਚਣੀ ਤੇ ਉਸਦੀ ਆਸਮਾਨ ਨੂੰ ਛੁੰਦੀ ਹੈ, ਵਿਚਾਰ ਤੇ ਉਸਦੇ ਪਾਤਾਲ ਨੂੰ ਛੁੰਦੇ ਹੈ। ਖਿਆਲਾਂ ਦੇ ਪ੍ਰਵਾਸ ਤੇ ਬਹੁਤ ਉੱਚੀ ਹੈ, ਜਦ ਗਹਿਰਾ ਜਾਂਦਾ ਹੈ ਤੇ ਪਾਤਾਲ ਦੇ ਚਲਾ ਜਾਂਦਾ ਹੈ, ਤੇ ਜਦ ਉੱਚਾ ਜਾਂਦਾ ਹੈ ਤੇ ਆਕਾਸ਼ ਨੂੰ ਹੱਥ ਮਾਰਦਾ ਹੈ। ਇਤਨੇ ਉਸਦੇ ਖਿਆਲ, ਇਤਨੀ ਉਸਦੀ ਵਿਚਾਰਧਾਰਾ ਨਹੀਂ, ਗਿਆਨ ਹੈ। ਪਰ ਗਿਆਨਨ ਮੇ ਗਿਆਨ ਗੁਰ, ਜਿੰਨੇ ਚਿਰ ਤੱਕ ਗੁਰੂ ਦਾ ਗਿਆਨ ਨਹੀਂ, ਗੁਰ ਸ਼ਬਦ ਦਾ ਗਿਆਨ ਨਹੀਂ, ਪਰਮਾਤਮਾ ਦਾ ਗਿਆਨ ਨਹੀਂ, ਉਤਨੇ ਚਿਰ ਤੱਕ ਮਨ ਦੀ ਸ਼ਾਖ ਨੂੰ ਚੰਗੇ ਫਲ ਨਹੀਂ ਲੱਗੇ। ਜਿਵੇਂ ਕਿਸੇ ਕੋਲ ਪਦਾਰਥ ਦਾ ਗਿਆਨ ਹੈ, ਫਲ ਤੇ ਲੱਗੇ ਨੇ ਪਰ ਚੰਗੇ ਫਲ ਨਹੀਂ, ਜਿਵੇਂ ਔਲਾਦ ਤੇ ਮਿਲੀ ਹੈ ਚੰਗੀ ਨਹੀਂ, ਜਿਵੇਂ ਮਿਹਨਤ ਨੂੰ ਫਲ ਤੇ ਲੱਗੇ ਨੇ ਪਰ ਚੰਗੇ ਨਹੀਂ ਲੱਗੇ ਜਿਹਦੇ ਨਾਲ ਤ੍ਰਿਪਤੀ ਹੋ ਸਕੇ। ਤੋ ਇਸ ਤਰ੍ਹਾਂ ਮਨ ਦੀ ਸ਼ਾਖ ਨੂੰ ਕਈ ਦਫਾ ਫਲ ਤੇ ਲੱਗਦਾ ਗਿਆਨ ਦਾ। ਇੱਕ ਵਿਗਿਆਨਕ ਹੈ ਜਿਹਨੇ ਹਾਈਡਰੋਜਨ ਬੰਬ ਬਣਾ ਦਿੱਤਾ ਹੈ, ਗਿਆਨ ਤੇ ਬੜਾ ਹੈ ਉਸਦੇ ਕੋਲ, ਪਰ ਉਹ ਗਿਆਨ ਕਾਹਦਾ ਗਿਆਨ ਜੋ ਮੁਲਕ ਦੀ ਕੌਮ ਦੀ ਤਬਾਹੀ ਦਾ ਬਾਇਸ ਬਣੇ। ਤੇ ਜਦ ਹਾਈਡਰੋਜਨ ਬੰਬ ਕਿਧਰੇ ਸੁੱਟਿਆ ਜਾਏ ਤੇ ਲੱਖਾਂ ਬੰਦੇ ਹਮੇਸ਼ਾ ਦੀ ਨੀਂਦ ਸੌਂ ਜਾਣ, ਇਤਨਾ ਵੱਡਾ ਘਾਤ ਕੀਤਾ ਜਾਏ ਮਨੁੱਖ ਦੇ ਉੱਤੇ, ਔਰ ਇਹ ਕਿਸੇ ਦੀ ਸਿਆਣਪ ਕਰੇ, ਕਿਸੇ ਦਾ ਗਿਆਨ ਕਰੇ, ਇਹ ਗਿਆਨ ਤੇ ਕੁਛ ਵੀ ਨਹੀਂ। ਇਹ ਤੇ ਇੰਜ ਹੋਈ ਕਿਸੇ ਦੇ ਸਰੀਰ ਨੂੰ ਫਲ ਤੇ ਲੱਗਿਆ, ਔਲਾਦ ਤੇ ਮਿਲੀ ਹੈ, ਪਰ ਐਸਾ ਗੁੰਡਾ ਮਿਲਿਆ, ਐਸਾ ਜ਼ਾਲਮ ਮਿਲਿਆ, ਹਿਟਲਰ ਜੈਸਾ ਔਰ ਹਲਾਕੂ ਜੈਸਾ ਔਰੰਗਜ਼ੇਬ ਜੈਸਾ, ਚਾਰੋਂ ਪਾਸੇ ਮਾਰ ਧਾੜ, ਕਤਲੋ ਗਾਰ, ਦੁੱਖ ਤੇ ਪਰੇਸ਼ਾਨੀਆਂ, ਫਲ ਤੇ ਲੱਗਿਆ ਕਿਸੇ ਕੰਮ ਦਾ ਨਹੀਂ। ਤਾਂ ਮੈਂ ਫਿਰ ਅਰਜ਼ ਕਰਾਂ, ਮਿਹਨਤ ਦਾ ਫਲ ਹੈ ਧਨ ਸੰਪਦਾ, ਸਰੀਰ ਦਾ ਫਲ ਹੈ ਚੰਗੀ ਔਲਾਦ, ਮਨ ਦਾ ਫਲ ਹੈ ਗੁਰੂ ਦਾ ਗਿਆਨ, ਪਰਮਾਤਮਾ ਦਾ ਗਿਆਨ, ਔਰ ਆਤਮਾ ਦਾ ਫਲ ਹੈ ਪਰਮਾਤਮਾ। ਪਰਮਾਤਮਾ ਮਿਲ ਗਿਆ, ਆਤਮਾ ਨੂੰ ਫਲ ਲੱਗੇ, ਤੇ ਪਰਮਾਤਮਾ ਦਾ ਗਿਆਨ ਮਿਲ ਗਿਆ, ਮਨ ਨੂੰ ਫਲ ਲੱਗੇ, ਚੰਗੀ ਔਲਾਦ ਮਿਲ ਗਈ ਹੈ, ਸਰੀਰ ਨੂੰ ਫਲ ਮਿਲ ਜੋ ਹੈ ਲੱਗ ਗਿਆ, ਧਨ ਸੰਪਦਾ ਮਿਲ ਗਈ ਹੈ ਤੇ ਮਿਹਨਤ ਨੂੰ ਫਲ ਲੱਗਿਆ, ਤੇਰੀ ਮਿਹਨਤ ਨਿਸਫਲ ਨਾ ਜਾਵੇ। ਇਹ ਬੰਦੇ ਤੂੰ ਪ੍ਰਭੂ ਦਾ ਦਾਮਨ ਪਕੜ, ਤੇ ਪਰਮਾਤਮਾ ਐਸਾ ਹੈ ਜੇ ਉਹ ਦਰਖਤਾਂ ਨੂੰ ਪ੍ਰਫੁੱਲਤ ਕਰ ਸਕਦਾ ਤੇ ਤੈਨੂੰ ਵੀ ਕਰੇਗਾ। ਗੁਰਵਰਨ ਤਿਣ ਹਰਿਆ ਕੀਤਿਆ ਨਾਨਕ ਕਿਆ ਮਾਨੁ, ਆਪਣੇ ਆਪ ਨੂੰ ਨਿਰਾਸ਼ ਨਾ ਕਰ, ਜਿਹੜਾ ਦਰਖਤਾਂ ਨੂੰ ਸੋਹਣੇ ਸੋਹਣੇ ਫੁੱਲ ਤੇ ਫਲ ਲਾ ਸਕਦਾ ਹੈ, ਤੈਨੂੰ ਨਹੀਂ ਲਾਵੇਗਾ। ਤੂੰ ਪਕੜ ਉਸਦੀ ਟੇਕ, ਤੂੰ ਪਕੜ ਉਸਦਾ ਆਸਰਾ, ਤੇਰੀ ਹਰ ਸ਼ਾਖ ਪ੍ਰਫੁੱਲਤ ਹੋਵੇਗੀ, ਤੇਰੀ ਹਰ ਸ਼ਾਖ ਨੂੰ ਚੰਗੇ ਫੁੱਲ ਲੱਗਣਗੇ, ਤੇਰੀ ਹਰ ਸ਼ਾਖ ਨੂੰ ਚੰਗੇ ਫਲ ਲੱਗਣਗੇ। ਇਸ ਵਾਸਤੇ ਅਕਸਰ 99% ਐਸਾ ਹੁੰਦਾ ਹੈ ਕਿ ਮਹਾਂਪੁਰਸ਼ਾਂ ਦੇ ਘਰ ਮਹਾਂਪੁਰਸ਼ ਪੈਦਾ ਹੁੰਦੇ, ਗੁਰੂ ਨਾਨਕ ਦੇ ਘਰ ਬਾਬਾ ਸ਼੍ਰੀ ਚੰਦ ਆਉਂਦੇ ਨੇ, ਔਰ ਬ੍ਰਹਮਨਿਸ਼ਠ ਨੇ, ਬ੍ਰਹਮ ਗਿਆਨੀ ਨੇ ਘੱਟ ਨਹੀਂ ਨੇ, ਇੰਨੀ ਮੈਰਸ ਕਰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਉਹ ਗ੍ਰਸਥ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ, ਲੇਕਿਨ
ਗੁਰੂ ਨਾਨਕ ਨੂੰ ਉਹ ਪ੍ਰਵਾਨ ਸਨ। ਤਿਆਗੀਆਂ ਦੇ ਚ ਜੰਗਲਾਂ ਦੇ ਚ ਰਹਿਣ ਵਾਲੇ ਬਿਆਬਾਨਾਂ ਦੇ ਚ ਭਟਕਣ ਵਾਲਿਆਂ ਨੂੰ ਜਿਤਨਾ ਸਿੱਧਾ ਰਸਤਾ ਬਾਬਾ ਸ੍ਰੀ ਚੰਦ ਨੇ ਦਿਖਾਇਆ ਸ਼ਾਇਦ ਹੀ ਕੋਈ ਦਿਖਾਵੇ। ਆਪ ਨੇ ਉਦਾਸੀਆਂ ਦਾ ਇੱਕ ਟੋਲਾ ਬਣਾਇਆ। ਇਹ ਗੱਲ ਵੱਖਰੀ ਹੈ ਕਿ ਜਿਸ ਦਿਨ ਦਾ ਇਸ ਤਰ੍ਹਾਂ ਦਾ ਸਾਧੂ ਸਮਾਜ ਅਸੀਂ ਆਪਣੀ ਕੌਮ ਦੇ ਚੋਂ ਵਿਦਾ ਕਰ ਦਿੱਤਾ ਹੈ, ਸਾਡਾ ਪ੍ਰਚਾਰ ਰੁਕ ਗਿਆ। ਇੰਨੀ ਮਹਿਰਜ ਕਰਦੇ, ਅਸੀਂ ਕੋਈ ਉੱਨਤੀ ਨਹੀਂ ਕੀਤੀ। ਗੁਰਦੁਆਰੇ ਜ਼ਰੂਰ ਬਣਾਏ ਨੇ, ਸਿੱਖ ਨਹੀਂ ਬਣੇ। ਟਕਸਾਲਾਂ ਜ਼ਰੂਰ ਬਣਾਈਆਂ ਨੇ, ਸਿੱਕੇ ਨਹੀਂ ਘੜੇਗੇ। ਅਤੇ ਟਕਸਾਲ 'ਤੇ ਬਣਾਈ ਦੀ ਕੁਛ ਘੜਿਆ ਜਾਵੇ ਅਤੇ ਟਕਸਾਲਾਂ 'ਤੇ ਚੰਗੀਆਂ ਤੋਂ ਚੰਗੀਆਂ ਮੌਜੂਦ ਨੇ। ਸੰਗਮਰਮਰ ਦੇ ਮਹਿਲ ਖੜ੍ਹੇ ਕਰ ਛੱਡੇ ਨੇ, ਸਿੱਕੇ ਨਹੀਂ ਘੜੇ ਜਾ ਰਹੇ। ਅਤੇ ਜੇ ਕਿਧਰੇ ਕਦ ਸਿੱਕਾ ਘੜਿਆ ਵੀ ਜਾਂਦਾ ਹੈ ਤਾਂ ਖਿਮਾ ਕਰਨਾ, ਜਦ ਪਰਖੀ ਦਾ ਤਾਂ ਖੋਟਾ ਹੀ, ਕਿਸੇ ਕੰਮ ਦਾ ਹੀ ਨਹੀਂ, ਚੱਲਦਾ ਹੀ ਨਹੀਂ। ਧਰਮ ਦੀ ਦੁਨੀਆਂ 'ਚ ਚੱਲਦਾ ਹੀ ਨਹੀਂ, ਸੱਚ ਦੀ ਦੁਨੀਆਂ 'ਚ ਚੱਲਦਾ ਹੀ, ਗੁਰੂ ਦੀ ਦੁਨੀਆਂ 'ਤੇ ਜੋ ਹੈ ਚੱਲਦਾ ਹੀ ਨਹੀਂ। ਗੁਰਦੁਆਰੇ ਜ਼ਰੂਰ ਬਣਾਏ ਨੇ, ਪਰ ਗੁਰਦੁਆਰੇ ਜਿਸ ਮਕਸਦ ਲਈ ਬਣਾਏ ਜਾਂਦੇ ਨੇ ਉਸ ਮਕਸਦ ਦੀ ਜੋ ਹੈ ਪੂਰਤੀ ਨਹੀਂ ਹੋਈ। ਤਾਂ ਸਾਹਿਬ ਕਹਿੰਦੇ ਨੇ, ਪਕੜ ਉਸ ਪਰਿਪੂਰਨ ਪਰਮਾਤਮਾ ਦਾ ਦਾਮਨ, ਉਸਦੀ ਟੇਕ ਪਕੜ, ਤਾਂ ਕਿ ਤੇਰੀ ਮਿਹਨਤ ਨਿਸਫਲ ਨਾ ਜਾਵੇ, ਤਾਂ ਕਿ ਤੇਰਾ ਸਰੀਰ ਨਿਸਫਲ ਨਾ ਜਾਵੇ, ਤਾਂ ਕਿ ਤੇਰਾ ਮਨ ਨਿਸਫਲ ਨਾ ਜਾਵੇ, ਤਾਂ ਕਿ ਤੇਰੀ ਆਤਮਾ ਨਿਸਫਲ ਨਾ ਜਾਵੇ। ਤੇਰੀ ਆਤਮਾ ਨੂੰ ਪਰਮਾਤਮਾ ਦਾ ਫਲ ਲੱਗੇ, ਤੇਰੇ ਮਨ ਨੂੰ ਗਿਆਨ ਦਾ ਫਲ ਲੱਗੇ, ਤੇਰੇ ਸਰੀਰ ਨੂੰ ਚੰਗੀ ਔਲਾਦ ਦਾ ਫਲ ਲੱਗੇ, ਤੇ ਤੇਰੇ ਮਿਹਨਤ ਨੂੰ ਧਨ ਸੰਪਦਾ ਦਾ ਫਲ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਮੇਰਾ ਵਰਤਾਉਣ ਕਿ ਜ਼ਿੰਦਗੀ ਦੀਆਂ ਇਹ ਚਾਰੇ ਸ਼ਾਖਾਂ ਸਾਡੀਆਂ ਫਲੀਭੂਤ ਹੋਵਣ ਤੇ ਇਸ ਫਲ ਨਾਲ ਸਾਡੀ ਝੋਲੀ ਭਰੀ ਹੋਵੇ ਤੇ ਅਸੀਂ ਕਹਿ ਸਕੀਏ ਜੀਵਨ ਸਾਡਾ ਸਫਲ ਹੋ ਗਿਆ। ਸਫਲ ਫਲਦਾਇਕ, ਸਫਲ ਦੇ ਅਖਰੀ ਅਰਥ ਇਹ ਨੇ ਚੰਗੇ ਫਲ ਲੱਗ ਗਏ, ਸਫਲ ਹੋ ਗਈ, ਜੀਵਨ ਸਫਲ ਹੋ ਗਿਆ, ਜ਼ਿੰਦਗੀ ਸਫਲ ਹੋ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮੇਰਾ ਵਰਤਾਵਨ ਸਾਰਿਆਂ ਦਾ ਜੀਵਨ ਸਫਲ ਕਰਨ, ਸਾਰਿਆਂ ਦੇ ਕਰਮਾਂ ਨੂੰ ਭਾਗ ਲਾਵਣ, ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਫੁੱਲਤ ਕਰਨ। ਬਾਕੀ ਦੀਆਂ ਵਿਚਾਰਾਂ ਤੁਹਾਨੂੰ ਸਵੇਰੇ ਮਿਲ ਚੁੱਕੀਆਂ।

ਵਾਂਗੂ ਸੁਣਦੀ ਤੇਰੀ ਆਖੀ ਹੋਈ ਗੱਲ ਨੂੰ। ਮੈਂ ਤਾਂ ਸੱਜਣਾ ਖਾਮੋਸ਼ ਹੋਈ ਰਹਿੰਦੀ ਹਾਂ, ਵੀ ਲੋਕਾਂ ਅੱਗੇ ਘੱਟ ਬੋਲਦੀ। ਮੈਨੂੰ ਅੱਜ ਵੀ ਨੇ ਖੰਭ ਲੱਗ ਜਾਂਦੇ ਜੇ ਲੰਘਾਂ ਤੇਰੇ ਪਿੰਡ ਕੋਲ ਦੀ।

0: ਤੈਨੂੰ ਪਤਾ ਹੀ ਫਿਰ ਕੱਲਾ ਗੱਲਾਂ ਥੋੜੇ ਕਰਨਾ ਉੱਥੇ ਮੈਂ ਫਿਰ ਨਾਲ ਨੂੰ ਕਰਕੇ ਰੱਖੇ ਕੰਮ ਕਰਦੇ
1: ਚੁੱਪ ਹੈਲੋ ਕਿੱਥੇ ਜੋ ਕੀ ਕਰਨ ਦੇ
2: ਬਾਹੂ ਮੈਂ ਰੈਲੀ ਤੇ ਹੀ ਕਰਦਾ ਫ੍ਰੀ ਓਕੇ ਓਕੇ
3: ਚੱਲ ਆ ਜਾ ਫਿਰ
4: ਓਏ ਹਸੋਨਾ
1: ਮੈਂ ਕਿਹੜਾ ਹਟਣਾ

0: ਮੇਲਾ ਲਾਇਆ ਹੋਇਆ ਜੱਟਾਂ ਨੇ ਕਚਹਿਰੀ ਚ ਮਿਲਿਆ
1: ਆ ਬੱਸ ਕਿਹਦੀ ਆ ਗਈ ਹੁਣ
0: ਇੰਨੀ ਸਿਕਿਉਰਿਟੀ ਤਾਂ ਮੈਂ ਵੀ ਪਹਿਲੀ ਵਾਰੀ ਦੇਖੀ ਆ
1: ਕੋਈ ਤਾਂ ਸਾਰੀ ਪੱਤਰਕਾਰ ਦੇ ਪਰਾਂ ਨੂੰ ਭੱਜੀ ਜਾਂਦੇ ਨੇ ਉਹ ਬੱਲੇ ਬੱਲੇ ਬੱਲੇ ਇੰਨੀ ਪੁਲਿਸ ਆਇਆ ਕੋਈ ਇਹ ਕੌਣ ਹੈ
0: ਸਾਲਿਆ ਤੈਨੂੰ ਨੀ ਪਤਾ ਸਿੱਧੂ ਹੈ ਸਿੱਧੂ ਮੂਸੇ ਵਾਲਾ
1: ਉਹ ਹੁਣ ਇਹਦਾ ਕੀ ਕਸੂਰ ਹੈ
0: ਜੱਜ ਤੋਂ ਲੈ ਕੇ ਕ੍ਰਿਮੀਨਲ ਤੱਕ ਤੇ ਕ੍ਰਿਮੀਨਲ ਤੋਂ ਲੈ ਕੇ ਜੱਜ ਤੱਕ ਸਾਰੇ ਇਹਨੂੰ ਸੁਣਦੇ ਆ ਇਹੀ ਕਸੂਰ ਹੈ ਇਹਦਾ

ਸੋ ਦੋਸਤੋ ਇਸ ਨਾਲ ਦਿਓ ਮੈਨੂੰ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ 'ਤੇ। ਸੋ ਜਾਂਦੇ ਜਾਂਦੇ ਇੱਕ ਹੋਰ ਸੌਂਗ ਪਲੇ ਕਰਾਂਗੇ ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ, ਓਨਲੀ ਔਨ ਯੋਰ ਫੇਵਰੇਟ ਸ਼ੋਅ ਬੌਬੀਜ਼ ਪੰਜਾਬੀ ਟਾਕ ਸ਼ੋਅ। ਜਾਂਦੇ ਜਾਂਦੇ ਜੋ ਸੌਂਗ ਪਲੇ ਕਰਨਾ ਜਾ ਰਿਹਾ, ਮਲਵੈਣ ਰਣਜੀਤ ਬਾਵੇ ਦਾ ਸੌਂਗ, ਲਵਲੀ ਨੂਰ ਦੀ ਕਲਮ ਤੋਂ। ਇੰਜੋਏ ਕਰੋ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ।